ਕਿਹੜਾ ਵੀ ਗਾਲਾ ਹੈ ਕੈਸੀ ਤਾਈ ਬਚਨ ਦੀ ਦਿਲ ਸਹੀ ਗੱਲ ਹੈ ਸਹੀ ਗੱਲ ਅਸੀਂ ਤਾਂ ਵੀ ਕੇਸ ਤਾਈ ਬਚਣਾ ਤਾਂ ਸਭਨੀ ਕੇ ਪਕੜੀ ਪਕੜੀ ਡੀ ਸਕਿਨ ਬਿਊਟੀ ਕਰੀਮ ਜੋ ਯੂਜ਼ ਕਰਾਈਂਦਮ ਡਿਸ ਜੋ ਵੀ ब्यूटी क्रीम जो इस्तेमाल जी जी ना कर बाबा करे वेठो अना टाइम अथव ब्यूटी क्रीम तवे करीबी जनरल स्टोर से मिली रही है सो वनो वी अचो।